ਚਾਲੇ ਜਦੀ ਆ ਤੋ ਇਹ ਸਭ ਰਾਜਸਥਾਨੀ ਲੋਕ ਗੀਤ ਹੈ ਅਸੀਂ ਠੰਡਕ ਰੋ ਅਹਿਸਾਸ ਕਰਾਵੇ ਹੈ ਜੋ ਤੇਜ਼ ਗਰਮੀ ਮੈਂ ਠੰਡੂ ਹਵਾ ਰੋ ਝੋਕੋ ਆਈ ਜਾਏ ਹੈ ਕਿ ਨਹੀਂ ਸਾ ਆ ਹੁਣਾ ਸਾ ਇਹ ਲੋਕ ਗੀਤ